0: ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਹਾਂਜੀ ਮੁੰਡਾ ਸਾਧੂਆਂ ਦਾ

0: क्योंकि प्रोग्राम हमारा आफ्टरनून मिक्स है इसलिए हम रीमिक्स सॉन्ग प्ले करेंगे. सुनते रहिए फजा 97.1. हम आपको बोर नहीं होने देंगे.
1: ਪੈਰੀ ਰੱਖੇ ਕਰਕੇ ਗੋਡੇ ਤੇ ਬੈਂਡਨੀ ਚੱਕਣੇ ਲਗੇ ਨਾ ਪੱਟੂ ਲਾਉਂ ਤਾਂ ਬੈਂਡਨੀ ਪਹਿਲੀਆਂ ਤੂੰ ਕਰਾਉਂਦਾ ਐਂਡਨੀ
2: ਗੱਡੀ ਘੁੰਮਦੀ ਦਰਾਂਤੋ ਵਿੱਚ ਵੱਜਦੀ ਆ ਬੀਰਨੀ ਵਿੱਚ ਬਸਾ ਲੋਸਲੇ ਦਾ ਸ਼ਕੀਨੀ ਖਾਤਾ ਤੁਹਾਰੇ ਇੱਥੇ ਫਿਰ ਬਣ ਜੂਗਾ ਸਕੀਨੀ ਗਿਰੀ ਮੁਹਾਂਦਾ ਤਨੇ ਤਿਆ ਰੋਟੀ
1: ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ ਉਹ ਬਦਲੇ ਜੇ ਕੱਲ ਵੀ ਤਾਂ ਕੋਈ ਗੱਲ ਨੀ ਚੱਕਰੇ ਜਵਾਨੀ ਜ਼ਿੰਦਗੀ ਐ

ਤੂੰ ਚੱਸ ਦੇ ਕਾਤੋਂ ਡੋਲ ਰਿਹਾ ਉਹ ਕਰਕੇ ਮਾੜੀ ਬੋਲ ਰਿਹਾ ਉਹਨਾਂ ਅਜੇ ਤਾਂ ਸੱਟ ਹੀ ਮਾਰੀ ਹੈ ਤੈਨੂੰ ਫੜ ਸੋੜੀ ਲਟਕਾਉਣਗੇ ਤੂੰ ਹਾਲੇ ਨਾ ਘਬਰਾ ਬੁਲਾ ਤੈਨੂੰ ਹੋਰ ਵੀ ਮਾੜੇ ਹੋਣਗੇ ਤੂੰ ਹਾਲੇ ਨਾ ਘਬਰਾ ਬੁਲਾ।

ਕੀਤਾ ਅੱਜ ਤਾਂ ਮੇਰਾ ਛੱਡ ਆਏ ਤੈਨੂੰ ਕੱਲ ਆਪਣੇ ਵੀ ਛੱਡਣਗੇ ਤੈਨੂੰ ਜਿੰਨਾ ਉੱਤੇ ਮਾਣ ਬੜਾ ਦੇਖੀ ਪੈਰ ਤੇਰੇ ਉਹੀ ਵੱਢਣੇ ਜਿੰਨਾ ਯੰਬਣੀ ਤੈਨੂੰ ਚੜਿਆ ਏ ਉਹੀ ਫੜ ਧਰਤੀ ਤੇ ਲਾਉਣਗੇ।

0: breezeconnect.org.uk. Build your future with Breeze Connect.
1: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ।
2: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ, ਖੈਰ ਤੋ ਹੈ?
1: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
2: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
1: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
2: ਉਨ੍ਹਾਂ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
1: AMH ਸੋਲੀਸਿਟਰਸ। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
2: ਚਲੇ ਉਨ੍ਹਾਂ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
1: ਹਾਂਜੀ, ਕਿਉਂ ਨਹੀਂ। ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
2: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਿਏ। ਨੰਬਰ ਕਿਆ ਹੈ?
1: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
3: AMH Solicitors, Immigration Lawyers at Sovereign House, 184 Nottingham Road, New Bayesford, Nottingham, NG7 7BA. Large free car park available, or call them on 0115-671-3677.